ਨੇ ਚੋਕਰੇ ਦੇਵੋ ਲਿਪੀਓ ਰਹਿਣੀ ਕਨੀ ਅੰਟੁਕਟੀ ਤਿਆਂ ਨਾਰਕ ਓਨੰ ਤਨ ਓਨੰ ਜਕ ਮਕਾਨ ਤਨ ਅੰਟੁਕਟੀ ਤਿਆਂ ਰਾਤੂ।